ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਸੇਵਾ ਵਿੱਚ ਹਰਜੀਤ ਕੌਰ। ਅੱਜ ਅਸੀਂ ਤੁਹਾਨੂੰ ਸੁਖਪ੍ਰੀਤ ਕੌਰ ਦੀ ਇੱਕ ਵਾਰਤਾ ਸੁਣਵਾਵਾਂਗੇ, ਬਾਲ ਵਿਆਹ ਮੁਕਤ ਭਾਰਤ ਤੇ ਸ਼ਬਦ ਸਰਵਣ ਕਰਾਂਗੇ। ਪਰ ਪਹਿਲਾਂ ਗੱਲ ਕਰਦੇ ਹਾਂ ਹਾਂ ਪੱਖੀ ਸੋਚ ਵਿਸ਼ੇ ਤੇ। ਕਹਿੰਦੇ ਨੇ ਜੇ ਬੰਦੇ ਦੀ ਸੋਚ

0: ਹੋਵੇ ਨਾ ਤਾਂ ਸਾਰੇ ਕੰਮ ਬਣ ਜਾਂਦੇ ਨੇ। ਸੋਚ ਯਾਨੀ ਹਾਂ ਪੱਖੀ ਸੋਚ। ਹਾਂ ਪੱਖੀ ਸੋਚ ਦਾ ਮਤਲਬ ਹੈ ਹਾਂ ਪੱਖੀ ਨਜ਼ਰੀਏ ਦੇ ਨਾਲ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ। ਹਾਂ ਪੱਖੀ ਸੋਚ ਬਣਾਉਣ ਲਈ ਸਾਨੂੰ ਹਰ ਚੀਜ਼ 'ਚ ਚੰਗਿਆਈ ਨੂੰ ਲੱਭਣਾ ਹੋਏਗਾ, ਆਪਣੀ ਜ਼ਿੰਦਗੀ 'ਚ ਚੰਗੇ ਵਿਚਾਰਾਂ ਨੂੰ ਅਪਣਾਉਣਾ ਹੋਏਗਾ, ਚੰਗਾ ਸੋਚਣਾ ਹੋਏਗਾ। ਜੇਕਰ ਤੁਸੀਂ ਜ਼ਿੰਦਗੀ 'ਚ ਹਾਂ ਪੱਖੀ ਹੋ ਤਾਂ ਤੁਸੀਂ ਖੁਸ਼ ਰਹੋਗੇ, ਅਤੇ ਜੇ ਤੁਸੀਂ ਖੁਸ਼ ਹੋ ਤਾਂ ਤੁਸੀਂ ਸਫਲਾ ਵੀ ਹੋਵੋਗੇ। ਦੁਨੀਆ 'ਚ ਉਹ ਮਨੁੱਖ ਹਾਂ ਪੱਖੀ ਨਹੀਂ ਬਣ ਸਕਦਾ ਜਿਸ ਦੇ ਮਨ 'ਚ ਕ੍ਰੋਧ ਹੈ, ਡਰ ਹੈ, ਈਰਖਾ ਹੈ। ਜਿਹੜਾ ਮਨੁੱਖ ਇਹਨਾਂ ਬੁਰਿਆਈਆਂ ਤੋਂ ਦੂਰ ਹੈ ਉਸ ਦਾ ਮਨ ਹੀ ਹਾਂ ਪੱਖੀ ਮਨ ਹੈ, ਉਹੀ ਜ਼ਿੰਦਗੀ ਨੂੰ ਚੰਗੇ ਤਰੀਕੇ ਬਤੀਤ ਕਰ ਸਕਦਾ ਹੈ। ਜੇ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਤੇ ਉਸ ਕੰਮ ਨੂੰ ਲੈ ਕੇ ਨਾ ਪੱਖੀ ਵਿਚਾਰ ਰੱਖਦੇ ਹੋ ਤਾਂ ਕੰਮ ਬਣੇਗਾ ਹੀ ਨਹੀਂ। ਭਾਵੇਂ ਤੁਹਾਡੀ ਮਿਹਨਤ ਸੱਚੀ ਹੋਵੇ ਤਾਂ ਵੀ ਉਹ ਕੰਮ ਨਾ ਪੱਖੀ ਸੋਚ ਦੀ ਵਜ੍ਹਾ ਨਾਲ ਪੂਰਾ ਨਹੀਂ ਹੁੰਦਾ। ਇਸ ਲਈ ਜ਼ਰੂਰੀ ਹੈ ਕਿ ਹਾਂ ਪੱਖੀ ਸੋਚ ਅਪਣਾ ਲਓ ਤੇ ਨਾ ਪੱਖੀ ਸੋਚ ਨੂੰ ਤਿਆਗ ਦਿਓ। ਹਾਂ ਪੱਖੀ ਸੋਚ ਤੁਹਾਡੇ ਅੰਦਰ ਇੱਕ ਊਰਜਾ ਭਰਦੀ ਏ। ਹਾਂ ਪੱਖੀ ਸੋਚ ਦੇ ਬਗੈਰ ਮਨੁੱਖ 'ਚ ਕਿਸੇ ਸਮਰੱਥਾ ਦਾ ਵਿਕਾਸ ਨਹੀਂ ਹੋ ਪਾਉਂਦਾ, ਆਤਮ ਵਿਸ਼ਵਾਸ ਪੈਦਾ ਨਹੀਂ ਹੁੰਦਾ, ਮਨ ਸੁਚੇਤ ਨਹੀਂ ਹੁੰਦਾ। ਇੱਥੇ ਇੱਕ ਗੱਲ ਇਹ ਵੀ ਹੈ ਕਿ ਅਸੀਂ ਸ਼ਿਕਾਇਤ ਕਰਨਾ ਛੱਡੀਏ, ਕਮੀਆਂ ਕੱਢਣਾ ਛੱਡੀਏ, ਕਦੇ ਖਾਲੀ ਨਾ ਬੈਠੋ। ਖਾਲੀ ਰਹਿਣ ਨਾਲ ਨਾ ਪੱਖੀ ਵਿਚਾਰ ਮਨ 'ਚ ਆਉਂਦੇ ਨੇ, ਹੀਣ ਭਾਵਨਾ ਆਉਂਦੀ ਏ। ਇਸ ਲਈ ਹਮੇਸ਼ਾ ਕੁਝ ਨਾ ਕੁਝ ਕਰਦੇ ਰਹੋ, ਕੰਮਾਂ 'ਚ ਰੁੱਝੇ ਰਹੋ। ਹਾਂ, ਉਹਨਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਨਾ ਪੱਖੀ ਸੋਚ ਰੱਖਦੇ ਨੇ। ਯੋਗ ਕਰੋ ਜਾਂ ਕਸਰਤ ਕਰੋ, ਇਸ ਨਾਲ ਧਿਆਨ ਲੱਗਦਾ ਹੈ ਅਤੇ ਚੰਗੇ ਵਿਚਾਰ ਮਨ 'ਚ ਆਉਂਦੇ ਨੇ। ਮਨ 'ਚ ਨਾ ਪੱਖੀ ਵਿਚਾਰ ਆਉਂਦੇ ਹੋਣ ਤਾਂ ਇਕੱਲੇ ਨਾ ਬੈਠੋ, ਆਪਣੇ ਪਰਿਵਾਰ ਨਾਲ ਬੈਠੋ, ਚੰਗੇ ਮਿੱਤਰਾਂ ਦਾ ਸੰਗ ਕਰੋ, ਪਰ ਮਿੱਤਰ ਵੀ ਹਾਂ ਪੱਖੀ ਸੋਚ ਵਾਲਾ ਹੋਵੇ। ਇਸ ਗੱਲ 'ਤੇ ਧਿਆਨ ਦਿਓ ਕਿ ਤੁਹਾਡੀ ਜ਼ਿੰਦਗੀ 'ਚ ਕੀ ਚੰਗਾ ਏ, ਮਾੜਾ ਸੋਚੋ ਹੀ ਨਾ। ਨਾ ਪੱਖੀ ਸੋਚ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਏ। ਜਿਵੇਂ ਸੁਣੀਦਾ ਏ ਕਿ ਫਲਾਣਾ ਮਨੁੱਖ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ, ਕਿਸੇ ਦੇ ਦਿਮਾਗ 'ਤੇ ਸਟ੍ਰੈਸ ਬਹੁਤ ਹੈ, ਕਈ ਲੋਕੀ ਐਨਗਜ਼ਾਇਟੀ ਦੀ ਦਵਾ ਲੈਂਦੇ ਵੇਖੇ ਗਏ ਨੇ, ਅਤੇ ਜੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਣ ਤਾਂ ਇਹਨਾਂ ਤੋਂ ਨਿਕਲਣਾ ਔਖਾ ਹੁੰਦਾ ਹੈ। ਇਸ ਲਈ ਨਾ ਪੱਖੀ ਵਿਚਾਰ ਮਨ 'ਚ ਆਉਣ ਹੀ ਨਾ ਦਿਓ। ਹਾਂ ਪੱਖੀ ਸੋਚ ਤਣਾਅ ਨੂੰ ਦੂਰ ਕਰਦੀ ਏ ਅਤੇ ਤੁਹਾਡੀ ਸਿਹਤ ਨਰੋਈ ਰੱਖਦੀ ਏ, ਅਤੇ ਫਿਰ ਤੁਸੀਂ ਵੀ ਅੱਜ ਤੋਂ ਹਾਂ ਪੱਖੀ ਸੋਚ ਰੱਖਣਾ ਸ਼ੁਰੂ ਕਰ ਦਿਓ। ਅਤੇ ਹੁਣ ਗੱਲਾਂ ਬਹੁਤ ਹੋ ਗਈਆਂ, ਹੁਣ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ। ਵਿਸ਼ਾ ਏ ਬਾਲ ਵਿਆਹ ਮੁਕਤ ਭਾਰਤ। ਵਾਰਤਾਕਾਰ ਨੇ ਸੁਖਪ੍ਰੀਤ ਕੌਰ।
1: ਬਾਲ ਵਿਆਹ ਮੁਕਤ ਭਾਰਤ ਦਾ ਅਰਥ ਹੈ ਅਜਿਹਾ ਭਾਰਤ ਜਿੱਥੇ ਕਿਸੇ ਵੀ ਬੱਚੇ ਦਾ ਛੋਟੀ ਉਮਰ ਵਿੱਚ ਵਿਆਹ ਨਾ ਹੋਵੇ। ਬਾਲ ਵਿਆਹ ਬੱਚਿਆਂ ਦੀ ਸਿੱਖਿਆ, ਸਿਹਤ ਅਤੇ ਭਵਿੱਖ 'ਤੇ ਮਾੜਾ ਅਸਰ ਪਾਉਂਦਾ ਹੈ। ਹਰ ਬੱਚੇ ਨੂੰ ਪੜ੍ਹਨ, ਆਪਣੇ ਸੁਪਨੇ ਪੂਰੇ ਕਰਨ ਅਤੇ ਸੁਰੱਖਿਅਤ ਬਚਪਨ ਜਿਉਣ ਦਾ ਅਧਿਕਾਰ ਹੈ। ਕਿਸੇ ਵੀ ਦੇਸ਼ ਦੀ ਤਰੱਕੀ ਉਸਦੇ ਬੱਚਿਆਂ ਉੱਤੇ ਨਿਰਭਰ ਕਰਦੀ ਹੈ। ਜੇ ਬੱਚਿਆਂ ਨੂੰ ਸਹੀ ਸਿੱਖਿਆ, ਸਿਹਤ, ਸੁਰੱਖਿਆ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਮੌਕੇ ਮਿਲਣ ਤਾਂ ਉਹ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਂਦੇ ਹਨ। ਪਰ ਜਦੋਂ ਬੱਚਿਆਂ ਦਾ ਵਿਆਹ ਛੋਟੀ ਉਮਰ ਵਿੱਚ ਕਰ ਦਿੱਤਾ ਜਾਂਦਾ ਹੈ ਤਾਂ ਉਹਨਾਂ ਦਾ ਬਚਪਨ, ਸਿੱਖਿਆ ਅਤੇ ਸੁਪਨੇ ਅਧੂਰੇ ਰਹਿ ਜਾਂਦੇ ਹਨ। ਇਸ ਲਈ ਸਾਨੂੰ ਬਾਲ ਵਿਆਹ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੋਵੇਗਾ। ਬਾਲ ਵਿਆਹ ਉਹ ਵਿਆਹ ਹੁੰਦਾ ਹੈ ਜਿਸ ਵਿੱਚ ਲੜਕੀ ਦੀ ਉਮਰ 18 ਸਾਲ ਤੋਂ ਘੱਟ ਅਤੇ ਲੜਕੇ ਦੀ ਉਮਰ 21 ਸਾਲ ਤੋਂ ਘੱਟ ਹੋਵੇ। ਭਾਰਤ ਦੇ ਕਾਨੂੰਨ ਅਨੁਸਾਰ ਅਜਿਹਾ ਵਿਆਹ ਗੈਰ ਕਾਨੂੰਨੀ ਹੈ। ਬਾਲ ਵਿਆਹ ਮੁਕਤ ਭਾਰਤ ਭਾਰਤ ਸਰਕਾਰ ਅਤੇ ਬਾਲ ਵਿਕਾਸ ਮੰਤਰਾਲੇ ਦੀ ਇੱਕ ਅਹਿਮ ਮੁਹਿੰਮ ਹੈ। ਇਸ ਦਾ ਉਦੇਸ਼ 2030 ਤੱਕ ਦੇਸ਼ ਵਿੱਚੋਂ ਬਾਲ ਵਿਆਹ ਦੀ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। ਇਹ ਮੁਹਿੰਮ 27 ਨਵੰਬਰ 2024 ਨੂੰ ਦੇਸ਼ ਭਰ ਵਿੱਚ ਲਾਗੂ ਕੀਤੀ ਗਈ ਸੀ, ਜਿਸ ਨੂੰ ਪੰਜਾਬ ਸਮੇਤ ਸਾਰੇ ਸੂਬਿਆਂ ਵਿੱਚ ਅੱਗੇ ਵਧਾਇਆ ਜਾ ਰਿਹਾ ਹੈ। ਸਰਕਾਰ ਨੇ ਬਾਲ ਵਿਆਹ ਨੂੰ ਰੋਕਣ ਲਈ ਕਈ ਕਾਨੂੰਨ ਅਤੇ ਯੋਜਨਾਵਾਂ ਬਣਾਈਆਂ ਹਨ, ਪਰ ਕੇਵਲ ਕਾਨੂੰਨ ਬਣਾਉਣਾ ਹੀ ਕਾਫੀ ਨਹੀਂ। ਜਦੋਂ ਤੱਕ ਹਰ ਪਰਿਵਾਰ, ਹਰ ਪਿੰਡ, ਹਰ ਸਕੂਲ ਅਤੇ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਏਗਾ, ਤਦ ਤੱਕ ਇਸ ਸਮੱਸਿਆ ਦਾ ਪੂਰਾ ਹੱਲ ਸੰਭਵ ਨਹੀਂ। ਕਿਸੇ ਵੀ ਰਾਸ਼ਟਰ ਦੀ ਅਸਲ ਤਾਕਤ ਉਸਦੀ ਫੌਜ, ਉਸਦੀ ਦੌਲਤ ਜਾਂ ਉਸਦੀਆਂ ਉੱਚੀਆਂ ਇਮਾਰਤਾਂ ਵਿੱਚ ਨਹੀਂ ਹੁੰਦੀ, ਇਸ ਦੇਸ਼ ਦੀ ਅਸਲ ਤਾਕਤ ਉਸਦੇ ਬੱਚਿਆਂ ਵਿੱਚ ਹੁੰਦੀ ਹੈ। ਅੱਜ ਦਾ ਬੱਚਾ ਹੀ ਕੱਲ੍ਹ ਦਾ ਵਿਗਿਆਨੀ, ਡਾਕਟਰ, ਅਧਿਆਪਕ, ਸੈਨਿਕ, ਕਿਸਾਨ, ਪ੍ਰਸ਼ਾਸਕ ਅਤੇ ਦੇਸ਼ ਦਾ ਨੇਤਾ ਬਣਦਾ ਹੈ। ਜੇ ਅਸੀਂ ਆਪਣੇ ਬੱਚਿਆਂ ਦਾ ਬਚਪਨ ਹੀ ਖੋ ਲਵਾਂਗੇ ਤਾਂ ਅਸੀਂ ਭਵਿੱਖ ਨੂੰ ਕਿਵੇਂ ਸੁਰੱਖਿਅਤ ਕਰ ਸਕਦੇ ਹਾਂ? ਬਚਪਨ ਜ਼ਿੰਦਗੀ ਦਾ ਉਹ ਸਮਾਂ ਹੁੰਦਾ ਹੈ ਜਦੋਂ ਇਨਸਾਨ ਸੁਪਨੇ ਦੇਖਦਾ ਹੈ, ਸਿੱਖਦਾ ਹੈ, ਆਪਣੀ ਸ਼ਖਸੀਅਤ ਬਣਾਉਂਦਾ ਹੈ, ਪਰ ਜਦੋਂ ਕਿਸੇ ਬੱਚੇ ਦੇ ਮੋਢਿਆਂ 'ਤੇ ਵਿਆਹ ਵਰਗੀ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਜਾਂਦੀ ਹੈ ਤਾਂ ਉਸਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ, ਜਿਸ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਬਾਲ ਵਿਆਹ ਦੇ ਨਤੀਜੇ ਬਹੁਤ ਗੰਭੀਰ ਹੁੰਦੇ ਹਨ। ਇਸ ਕਾਰਨ ਬੱਚਿਆਂ ਦੀ ਪੜ੍ਹਾਈ ਛੁੱਟ ਜਾਂਦੀ ਹੈ, ਉਹ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦੇ ਅਤੇ ਆਰਥਿਕ ਤੌਰ 'ਤੇ ਦੂਜਿਆਂ ਉੱਤੇ ਨਿਰਭਰ ਹੋ ਜਾਂਦੇ ਹਨ। ਛੋਟੀ ਉਮਰ ਵਿੱਚ ਵਿਆਹ ਅਤੇ ਮਾਤਾ ਪਿਤਾ ਬਣਨ ਨਾਲ ਲੜਕੀਆਂ ਦੀ ਸਿਹਤ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਕਈ ਵਾਰ ਇਹ ਮਾਂ ਅਤੇ ਬੱਚੇ ਦੋਵਾਂ ਲਈ ਖਤਰਨਾਕ ਸਾਬਤ ਹੁੰਦਾ ਹੈ। ਸਿੱਖਿਆ ਹੀ ਬਾਲ ਵਿਆਹ ਨੂੰ ਰੋਕਣ ਦਾ ਸਭ ਤੋਂ ਵੱਡਾ ਹਥਿਆਰ ਹੈ। ਜਦੋਂ ਹਰ ਬੱਚਾ ਸਕੂਲ ਜਾਵੇਗਾ, ਬਾਲ ਵਿਆਹ ਆਪਣੇ ਆਪ ਘੱਟ ਹੋ ਜਾਵੇਗਾ। ਸਿੱਖਿਆ ਮਨੁੱਖ ਨੂੰ ਸੋਚਣ ਦੀ ਤਾਕਤ ਦਿੰਦੀ ਹੈ ਅਤੇ ਸਹੀ ਫੈਸਲੇ ਲੈਣ ਦੀ ਸਮਰੱਥਾ ਵੀ ਦਿੰਦੀ ਹੈ। ਸਾਡੇ ਸੰਵਿਧਾਨ ਨੇ ਹਰ ਬੱਚੇ ਨੂੰ ਸਿੱਖਿਆ, ਸਮਾਨਤਾ, ਸੁਰੱਖਿਆ ਅਤੇ ਸਨਮਾਨ ਨਾਲ ਜੀਵਨ ਜਿਉਣ ਦਾ ਅਧਿਕਾਰ ਦਿੱਤਾ ਹੈ। ਇਸ ਲਈ ਬਾਲ ਵਿਆਹ ਸਿਰਫ ਇੱਕ ਸਮਾਜਿਕ ਬੁਰਾਈ ਨਹੀਂ, ਸਗੋਂ ਇਹ ਬੱਚਿਆਂ ਦੇ ਮੂਲ ਅਧਿਕਾਰਾਂ ਉੱਤੇ ਵੀ ਹਮਲਾ ਹੈ। ਇਤਿਹਾਸ ਵਿੱਚ ਇੱਕ ਸਮਾਂ ਅਜਿਹਾ ਸੀ ਜਦੋਂ ਬਾਲ ਵਿਆਹ ਨੂੰ ਸਮਾਜਿਕ ਪਰੰਪਰਾ ਸਮਝਿਆ ਜਾਂਦਾ ਸੀ। ਲੋਕਾਂ ਨੂੰ ਲੱਗਦਾ ਸੀ ਕਿ ਛੋਟੀ ਉਮਰ ਵਿੱਚ ਵਿਆਹ ਕਰ ਦੇਣਾ ਪਰਿਵਾਰ ਦੀ ਇੱਜ਼ਤ ਅਤੇ ਸੁਰੱਖਿਆ ਲਈ ਚੰਗਾ ਹੈ, ਪਰ ਸਮੇਂ ਦੇ ਨਾਲ ਸਿੱਖਿਆ, ਵਿਗਿਆਨ ਅਤੇ ਸਮਾਜਿਕ ਜਾਗਰੂਕਤਾ ਨੇ ਸਾਨੂੰ ਦੱਸਿਆ ਕਿ ਇਹ ਸੋਚ ਗਲਤ ਸੀ। ਅੱਜ ਸਾਨੂੰ ਆਪਣੀਆਂ ਚੰਗੀਆਂ ਪਰੰਪਰਾਵਾਂ ਨੂੰ ਸੰਭਾਲਦੇ ਹੋਏ ਮਾੜੀਆਂ ਰਸਮਾਂ ਨੂੰ ਛੱਡਣ ਦੀ ਲੋੜ ਹੈ। ਅੱਜ ਦੇ ਸਮਾਜ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਧੀਆਂ ਬੋਝ ਨਹੀਂ, ਸਗੋਂ ਪਰਿਵਾਰ ਅਤੇ ਦੇਸ਼ ਦੀ ਸ਼ਾਨ ਹਨ। ਜਦੋਂ ਇੱਕ ਧੀ ਪੜ੍ਹਦੀ ਹੈ ਤਾਂ ਉਹ ਸਿਰਫ ਆਪਣਾ ਜੀਵਨ ਨਹੀਂ ਬਦਲਦੀ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਨਵੀਂ ਦਿਸ਼ਾ ਦਿੰਦੀ ਹੈ। ਇਸ ਲਈ ਸਾਨੂੰ ਧੀਆਂ ਨੂੰ ਬੋਝ ਨਹੀਂ, ਸਗੋਂ ਭਵਿੱਖ ਦੀ ਤਾਕਤ ਸਮਝਣਾ ਚਾਹੀਦਾ ਹੈ। ਅੱਜ ਧੀ ਨੂੰ ਵਿਆਹ ਦੀ ਨਹੀਂ ਸਿੱਖਿਆ ਦੀ ਲੋੜ ਹੈ, ਉਸ ਨੂੰ ਬੰਧਨਾਂ ਦੀ ਨਹੀਂ ਮੌਕਿਆਂ ਦੀ ਲੋੜ ਹੈ। ਹੁਣ ਸਵਾਲ ਇਹ ਹੈ ਕਿ ਜਦੋਂ ਬਾਲ ਵਿਆਹ ਗਲਤ ਹੈ, ਕਾਨੂੰਨ ਅਪਰਾਧ ਹੈ ਅਤੇ ਬੱਚਿਆਂ ਦੇ ਭਵਿੱਖ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਫਿਰ ਵੀ ਅੱਜ ਵੀ ਇਹ ਕਿਉਂ ਹੁੰਦਾ ਹੈ? ਇਸ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾ ਕਾਰਨ ਹੈ ਗਰੀਬੀ। ਕਈ ਪਰਿਵਾਰ ਸੋਚਦੇ ਹਨ ਕਿ ਧੀ ਦਾ ਜਲਦੀ ਵਿਆਹ ਕਰ ਦੇਣ ਨਾਲ ਉਹਨਾਂ ਦਾ ਆਰਥਿਕ ਬੋਝ ਘੱਟ ਹੋ ਜਾਵੇਗਾ, ਪਰ ਇਹ ਸੋਚ ਗਲਤ ਹੈ। ਜੇ ਧੀ ਨੂੰ ਪੜ੍ਹਾਇਆ ਜਾਵੇਗਾ, ਹੁਨਰਮੰਦ ਬਣਾਇਆ ਜਾਵੇਗਾ, ਆਪਣੇ ਪੈਰਾਂ 'ਤੇ ਖੜ੍ਹਾ ਕੀਤਾ ਜਾਵੇਗਾ, ਤਾਂ ਉਹ ਪਰਿਵਾਰ ਲਈ ਬੋਝ ਨਹੀਂ ਸਗੋਂ ਮਾਣ ਬਣਦੀ ਹੈ। ਦੂਜਾ ਕਾਰਨ ਹੈ ਅਨਪੜ੍ਹਤਾ ਅਤੇ ਜਾਗਰੂਕਤਾ ਦੀ ਕਮੀ। ਜਿੱਥੇ ਸਿੱਖਿਆ ਦੀ ਘਾਟ ਹੁੰਦੀ ਹੈ, ਉੱਥੇ ਅੰਧ ਵਿਸ਼ਵਾਸ ਅਤੇ ਪੁਰਾਣੀਆਂ ਗਲਤ ਧਾਰਨਾਵਾਂ ਵੱਧ ਜਾਂਦੀਆਂ ਹਨ। ਇਸ ਲਈ ਸਿੱਖਿਆ ਹੀ ਇਸ ਬੁਰਾਈ ਦਾ ਸਭ ਤੋਂ ਮਜ਼ਬੂਤ ਹੱਲ ਹੈ। ਤੀਜਾ ਕਾਰਨ ਹੈ ਸਮਾਜਿਕ ਦਬਾਅ। ਕਈ ਲੋਕ ਕਹਿੰਦੇ ਹਨ, ਲੋਕ ਕੀ ਕਹਿਣਗੇ, ਸਾਨੂੰ ਸੋਚਣਾ ਚਾਹੀਦਾ ਹੈ। ਲੋਕਾਂ ਦੀ ਸੋਚ ਨਾਲੋਂ ਬੱਚਿਆਂ ਦਾ ਭਵਿੱਖ ਜ਼ਿਆਦਾ ਮਹੱਤਵਪੂਰਨ ਹੈ। ਬਾਲ ਵਿਆਹ ਹੋਣ ਕਾਰਨ ਇੱਕ ਬੱਚੇ 'ਤੇ ਇਸ 'ਤੇ ਕਈ ਮਾੜੇ ਪ੍ਰਭਾਵ ਪੈਂਦੇ ਹਨ। ਜਦੋਂ ਇੱਕ ਬੱਚੇ ਦਾ ਵਿਆਹ ਛੋਟੀ ਉਮਰ ਵਿੱਚ ਹੋ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ ਉਸਦੀ ਸਿੱਖਿਆ ਰੁਕ ਜਾਂਦੀ ਹੈ। ਜਿਹੜਾ ਬੱਚਾ ਡਾਕਟਰ, ਇੰਜੀਨੀਅਰ, ਅਧਿਆਪਕ, ਵਿਗਿਆਨੀ ਜਾਂ ਅਧਿਕਾਰੀ ਬਣ ਸਕਦਾ ਸੀ, ਉਹ ਆਪਣੇ ਸੁਪਨਿਆਂ ਤੋਂ ਦੂਰ ਹੋ ਜਾਂਦਾ ਹੈ। ਬਾਲ ਵਿਆਹ ਦਾ ਵੱਡਾ ਪ੍ਰਭਾਵ ਸਿਹਤ ਉੱਤੇ ਪੈਂਦਾ ਹੈ। ਛੋਟੀ ਉਮਰ ਵਿੱਚ ਵਿਆਹ ਅਤੇ ਮਾਤਾ ਪਿਤਾ ਬਣਨ ਨਾਲ ਖਾਸ ਕਰਕੇ ਲੜਕੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਉੱਤੇ ਗੰਭੀਰ ਅਸਰ ਪੈਂਦਾ ਹੈ। ਇਸ ਨਾਲ ਮਾਂ ਅਤੇ ਬੱਚੇ ਸਿਹਤ ਸੰਬੰਧੀ ਖਤਰੇ ਵੱਧ ਜਾਂਦੇ ਹਨ। ਇਸ ਦਾ ਪ੍ਰਭਾਵ ਮਾਨਸਿਕ ਵਿਕਾਸ ਉੱਤੇ ਹੁੰਦਾ ਹੈ। ਜਿਸ ਉਮਰ ਵਿੱਚ ਬੱਚੇ ਨੂੰ ਆਤਮ ਵਿਸ਼ਵਾਸ, ਸਿੱਖਿਆ ਅਤੇ ਜੀਵਨ ਦੇ ਤਜ਼ਰਬੇ ਦੀ ਲੋੜ ਹੁੰਦੀ ਹੈ, ਉਸ ਉਮਰ ਵਿੱਚ ਉਸਨੂੰ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਇਸ ਨਾਲ ਉਸਨੂੰ ਅਕਸਰ ਤਣਾਅ, ਚਿੰਤਾ ਅਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਪ੍ਰਭਾਵ ਸਿਰਫ ਇੱਕ ਪਰਿਵਾਰ ਤੱਕ ਸੀਮਿਤ ਨਹੀਂ ਰਹਿੰਦਾ। ਜਦੋਂ ਬੱਚੇ ਪੜ੍ਹ ਨਹੀਂ ਸਕਦੇ ਅਤੇ ਆਪਣੇ ਹੁਨਰ ਨੂੰ ਵਿਕਸਿਤ ਨਹੀਂ ਕਰ ਸਕਦੇ, ਤਾਂ ਦੇਸ਼ ਵੀ ਆਪਣੀ ਕੀਮਤੀ ਮਨੁੱਖੀ ਸੰਪਤੀ ਗੁਆ ਬੈਠਦਾ ਹੈ। ਇਸ ਲਈ ਬਾਲ ਵਿਆਹ ਦੇਸ਼ ਦੀ ਤਰੱਕੀ ਵਿੱਚ ਵੀ ਰੁਕਾਵਟ ਬਣਦਾ ਹੈ। ਜੇ ਅਸੀਂ ਇੱਕ ਮੁੰਡੇ ਨੂੰ ਪੜ੍ਹਾਉਂਦੇ ਹਾਂ ਤਾਂ ਇੱਕ ਵਿਅਕਤੀ ਪੜ੍ਹਦਾ ਹੈ, ਪਰ ਜੇ ਅਸੀਂ ਕੁੜੀ ਨੂੰ ਪੜ੍ਹਾਉਂਦੇ ਹਾਂ ਤਾਂ ਇੱਕ ਪੂਰਾ ਪਰਿਵਾਰ ਸਿੱਖਿਆ ਹਾਸਲ ਕਰਦਾ ਹੈ। ਅੱਜ ਸਮਾਜ ਦੇ ਹਰ ਇੱਕ ਨਾਗਰਿਕ ਨੂੰ ਬਾਲ ਵਿਆਹ ਰੋਕਣ ਲਈ ਜਾਗਰੂਕ ਹੋਣਾ ਚਾਹੀਦਾ ਹੈ। ਜੇ ਕਿਤੇ ਬਾਲ ਵਿਆਹ ਹੋਣ ਦੀ ਜਾਣਕਾਰੀ ਮਿਲੇ ਤਾਂ ਉਸ ਬਾਰੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਉਸ ਬੱਚੇ ਦਾ ਬਚਪਨ ਜਿਉਣ ਦਾ ਅਧਿਕਾਰ ਉਸ ਕੋਲ ਬਰਕਰਾਰ ਰਹਿ ਸਕੇ। ਸਰਕਾਰਾਂ ਨੇ ਵੀ ਬਾਲ ਵਿਆਹ ਕਰਨ 'ਤੇ ਕਾਨੂੰਨੀ ਪਾਬੰਦੀ ਲਾਈ ਹੋਈ ਹੈ। ਅੱਜ ਸਾਨੂੰ ਇਹ ਨਿਸ਼ਚਾ ਕਰਨਾ ਹੋਵੇਗਾ ਕਿ ਅਸੀਂ ਅਜਿਹਾ ਭਾਰਤ ਬਣਾਵਾਂਗੇ ਜਿੱਥੇ ਹਰ ਬੱਚਾ ਬੱਚੀ ਆਪਣੇ ਸੁਪਨੇ ਪੂਰੇ ਕਰ ਸਕੇ, ਹਰ ਧੀ ਅਤੇ ਪੁੱਤਰ ਨੂੰ ਪੜ੍ਹਨ ਲਿਖਣ ਅਤੇ ਖੇਡਣ ਦਾ ਬਰਾਬਰ ਦਾ ਹੱਕ ਮਿਲ ਸਕੇ, ਉਹਨਾਂ ਦੀ ਬਚਪਨ ਦੀ ਮਾਸੂਮੀਅਤ ਕਾਇਮ ਰਹਿ ਸਕੇ। ਪਰ ਇਹ ਸਭ ਤਾਂ ਹੀ ਮੁਮਕਿਨ ਹੈ ਜਦੋਂ ਅਸੀਂ ਸਰਕਾਰ ਵੱਲੋਂ ਇਹ ਕੁਰੀਤੀ ਦੇ ਖਿਲਾਫ ਬਣੇ ਨਿਯਮਾਂ ਨੂੰ ਆਪਣੇ ਜੀਵਨ ਵਿੱਚ ਅਪਣਾਵਾਂਗੇ ਅਤੇ ਸਰਕਾਰ ਦਾ ਸਾਥ ਦੇਵਾਂਗੇ, ਤਾਂ ਹੀ ਬਾਲ ਵਿਆਹ ਮੁਕਤ ਭਾਰਤ ਬਣ ਪਾਏਗਾ। ਸਮਾਜ ਵਿੱਚੋਂ ਇਸ ਕੁਰੀਤੀ ਨੂੰ ਦੂਰ ਕਰਨਾ ਸਮਾਜ ਵਿਚਲੇ ਹਰ ਮਨੁੱਖ ਦੀ ਜ਼ਿੰਮੇਵਾਰੀ ਹੈ। ਇਹ ਹੀ ਇੱਕ ਬਾਲ ਵਿਆਹ ਮੁਕਤ ਭਾਰਤ ਦੀ ਨੀਂਹ ਹੈ।
0: ਬਾਲ ਵਿਆਹ ਮੁਕਤ ਭਾਰਤ। ਹੁਣੇ ਤੁਸੀਂ ਸੁਖਪ੍ਰੀਤ ਕੌਰ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਸਰਵਣ ਕਰਦੇ ਹਾਂ ਸ਼ਬਦ ਬਾਣੀ ਏ। ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਆਵਾਜ਼ਾਂ ਭਾਈ ਸਾਧੂ ਸਿੰਘ ਰਾਗੀ ਤੇ ਸਾਥੀਆਂ ਦੀਆਂ ਨੇ।

ਸ਼ਬਦ ਗਾਇਨ ਕਰ ਰਹੇ ਸਨ ਭਾਈ ਸਾਧੂ ਸਿੰਘ ਰਾਗੀ ਤੇ ਉਹਨਾਂ ਦੇ ਸਾਥੀ। ਹੁਣ ਸਰਵਣ ਕਰਦੇ ਹਾਂ ਪੰਜਵੀਂ ਪਾਤਸ਼ਾਹੀ ਦੀ ਬਾਣੀ ਭਾਈ ਰਵਿੰਦਰ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ।

ਸ਼ਬਦ ਤੁਸੀਂ ਭਾਈ ਰਵਿੰਦਰ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਸਰਵਣ ਕਰ ਰਹੇ ਸੀ। ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੀ ਤੇ ਪ੍ਰੋਗਰਾਮ ਦੇ ਅਖੀਰ 'ਚ ਸਰਵਣ ਕਰਦੇ ਹਾਂ ਭਾਈ ਨਿਰਮਲ ਸਿੰਘ ਰਾਗੀ ਤੇ ਸਾਥੀਆਂ ਨੂੰ।

ਭਾਈ ਨਿਰਮਲ ਸਿੰਘ ਰਾਗੀ ਤੇ ਸਾਥੀਆਂ ਦੇ ਗਾਇਨ ਕੀਤੇ ਇਸ ਸ਼ਬਦ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਛੇਤੀ ਹੀ ਫਿਰ ਮਿਲਾਂਗੇ। ਹੁਣ ਹਰਜੀਤ ਕੌਰ ਨੂੰ ਇਜਾਜ਼ਤ ਦਿਓ।

ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤਾ। ਇਸ ਤੋਂ ਪਹਿਲਾਂ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਨਿਯਮ 267 ਤਹਿਤ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਕਾਰਵਾਈ ਤੇ ਚਰਚਾ ਦੀ ਮੰਗ ਕੀਤੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਸਾਰੇ ਸੰਸਦ ਮੈਂਬਰਾਂ ਨੂੰ ਪ੍ਰੀਖਿਆ ਸੋਧ ਬਿੱਲ ਤੇ ਚਰਚਾ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਿਜੀਜੂ ਨੇ ਕਿਹਾ ਹੈ ਕਿ ਉਹ ਸਾਰੇ ਸੰਸਦ ਮੈਂਬਰਾਂ ਨੂੰ ਅੱਜ ਦੀ ਚਰਚਾ ਵਿਚ ਹਿੱਸਾ ਲੈਣ, ਨੌਜਵਾਨ ਪੀੜ੍ਹੀ ਦੀ ਆਵਾਜ਼ ਸੁਣਨ ਅਤੇ ਵਿਦਿਆਰਥੀਆਂ ਦੇ ਭਵਿੱਖ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਇਤਿਹਾਸਕ ਫੈਸਲਿਆਂ ਨੂੰ ਧਿਆਨ ਵਿਚ ਰੱਖਣ ਦੀ ਅਪੀਲ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੀਖਿਆ ਸੁਧਾਰਾਂ ਤੇ ਇਕ ਉੱਚ ਪੱਧਰੀ ਟਾਸਕ ਫੋਰਸ ਦਾ ਗਠਨ ਦਾ ਐਲਾਨ ਕੀਤੈ, ਜਿਸ ਦੀ ਅਗਵਾਈ ਪ੍ਰਸਿੱਧ ਤਕਨਾਲੋਜੀ ਮਾਹਿਰ ਨੰਦਨ ਨੀਲੇਕਣੀ ਕਰਨਗੇ। ਇਕ ਵੀਡੀਓ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਟਾਸਕ ਫੋਰਸ ਪ੍ਰੀਖਿਆ ਸੁਧਾਰਾਂ ਤੇ ਧਿਆਨ ਕੇਂਦਰਿਤ ਕਰੇਗੀ ਤੇ ਇਸ ਦੀ ਰਿਪੋਰਟ ਦੇ ਆਧਾਰ ਤੇ ਆਉਣ ਵਾਲੀਆਂ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਜਲਦੀ ਤੋਂ ਜਲਦੀ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਭਰੋਸੇਯੋਗ, ਪਾਰਦਰਸ਼ੀ ਅਤੇ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਹੋਣੀ ਚਾਹੀਦੀ ਹੈ। ਟਾਸਕ ਫੋਰਸ ਵਿਚ ਸਾਬਕ ਇੰਟੈਲੀਜੈਂਸ ਬਿਊਰੋ ਡਾਇਰੈਕਟਰ ਤਪਨ ਡੇਕਾ, ਇਸਰੋ ਦੇ ਸਾਬਕ ਚੇਅਰਮੈਨ ਐਸ ਸੋਮਨਾਥ ਤੇ IIT ਚੇਨਈ ਦੇ ਡਾਇਰੈਕਟਰ ਵੀ ਕਾਮਕੋਟੀ ਵਿਚ ਸ਼ਾਮਲ ਹੋਣਗੇ। ਸਾਬਕ ਸਿੱਖਿਆ ਸਕੱਤਰ ਅਨੀਤਾ ਕਰਵਾਲ ਅਤੇ ਪ੍ਰਬੰਧਨ ਮਾਹਿਰ ਅੰਮ੍ਰਿਤ ਲਾਲ ਮੀਣਾ ਵੀ ਟਾਸਕ ਫੋਰਸ ਵਿਚ ਸ਼ਾਮਲ ਹੋਣਗੇ। ਸੁਪਰੀਮ ਕੋਰਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉਪਰ ਕਥਿਤ ਤੌਰ ਤੇ ਪੁਲਿਸ ਵੱਲੋਂ ਤਾਕਤ ਦੀ ਬਹੁਤ ਜ਼ਿਆਦਾ ਵਰਤੋਂ ਸਬੰਧੀ ਕਈ ਪਟੀਸ਼ਨਾਂ ਤੇ ਕੱਲ੍ਹ ਸੁਣਵਾਈ ਲਈ ਸਹਿਮਤ ਹੋ ਗਈ ਹੈ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਲ ਬਾਗਚੀ ਅਤੇ ਵੀ ਮੋਹਨਾ ਦੀ ਬੈਂਚ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਵੱਲੋਂ ਦਾਇਰ ਪਟੀਸ਼ਨ ਤੇ ਵੀ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਚੀਫ਼ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਸ਼ਾਂਤਮਈ ਅਤੇ ਕਾਨੂੰਨੀ ਵਿਰੋਧ ਪ੍ਰਦਰਸ਼ਨ ਇਕ ਸੰਵਿਧਾਨਕ ਅਧਿਕਾਰ ਹੈ। ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਹ ਅਦਾਲਤੀ ਕਾਰਵਾਈ ਵਿਚ ਸਹਿਯੋਗ ਕਰਨਗੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਸਾਬਕ ਰਾਸ਼ਟਰਪਤੀ, ਭਾਰਤ ਰਤਨ ਤੇ ਪ੍ਰਸਿੱਧ ਵਿਗਿਆਨੀ ਡਾ APJ ਅਬਦੁਲ ਕਲਾਮ ਦੀ ਬਰਸੀ ਹੈ। ਮਿਜ਼ਾਈਲ ਮੈਨ ਵਜੋਂ ਜਾਣੇ ਜਾਂਦੇ ਡਾ ਕਲਾਮ ਨੇ ਦੇਸ਼ ਦੀ ਰੱਖਿਆ ਤੇ ਪੁਲਾੜ ਖੋਜ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਵਿਚ ਮੁੱਖ ਭੂਮਿਕਾ ਨਿਭਾਈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਸਾਬਕ ਰਾਸ਼ਟਰਪਤੀ ਅਤੇ ਭਾਰਤ ਰਤਨ ਡਾ APJ ਅਬਦੁਲ ਕਲਾਮ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਬਿਰਲਾ ਨੇ ਕਿਹਾ ਕਿ ਡਾ APJ ਅਬਦੁਲ ਕਲਾਮ ਇਕ ਵਿਕਸਿਤ, ਆਤਮ ਨਿਰਭਰ ਅਤੇ ਮਜ਼ਬੂਤ ਭਾਰਤ ਦਾ ਸੁਪਨਾ ਦੇਖਣ ਵਾਲੀ ਦੂਰ ਅੰਦੇਸ਼ ਸ਼ਖਸੀਅਤ ਸਨ। ਉਨ੍ਹਾਂ ਕਿਹਾ ਕਿ ਡਾ ਕਲਾਮ ਦਾ ਸਵਦੇਸ਼ੀ ਮਿਜ਼ਾਈਲ ਅਤੇ ਪੁਲਾੜ ਪ੍ਰੋਗਰਾਮਾਂ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਵਿਚ ਯੋਗਦਾਨ ਭਾਰਤੀ ਵਿਗਿਆਨ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਏਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਅੱਜ ਸਾਬਕ ਰਾਸ਼ਟਰਪਤੀ ਡਾ APJ ਅਬਦੁਲ ਕਲਾਮ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਗ੍ਰਹਿ ਮੰਤਰੀ ਨੇ ਡਾ ਕਲਾਮ ਨੂੰ ਭਾਰਤ ਦੇ ਪੁਲਾੜ ਤੇ ਮਿਜ਼ਾਈਲ ਪ੍ਰੋਗਰਾਮਾਂ ਚ ਨਿਰਮਾਤਾ ਕਰਾਰ ਦਿੱਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੈਂਟਰਲ ਰਿਜ਼ਰਵ ਪੁਲਿਸ ਫੋਰਸ CRPF ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਦੇ ਸਥਾਪਨਾ ਦਿਵਸ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸ਼ਾਹ ਨੇ ਕਿਹਾ ਕਿ ਆਪਣੀ ਸਥਾਪਨਾ ਤੋਂ ਲੈ ਕੇ CRPF ਨੇ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਲੜਾਈ ਜਿੱਤ ਕੇ ਅਣਗਿਣਤ ਮੀਲ ਪੱਥਰ ਹਾਸਲ ਕੀਤੇ ਨੇ। ਉਨ੍ਹਾਂ ਕਿਹਾ ਕਿ ਭਾਵੇਂ ਨਕਸਲਵਾਦ ਨੂੰ ਖਤਮ ਕਰਨਾ ਹੋਵੇ ਜਾਂ ਦੇਸ਼ ਦੀ ਸ਼ਾਂਤੀ ਅਤੇ ਤਰੱਕੀ ਦੀ ਰੱਖਿਆ ਕਰਨਾ, CRPF ਨੇ ਹਮੇਸ਼ਾ ਰਾਸ਼ਟਰ ਦੀਆਂ ਉਮੀਦਾਂ ਤੇ ਖਰੇ ਉਤਰਦਿਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ। ਅਸਾਮ ਵਿਚ ਹੜ੍ਹਾਂ ਸਬੰਧੀ ਹਾਲਤ ਵਿਚ ਸੁਧਾਰ ਹੋਇਆ ਹੈ। ਜ਼ਿਆਦਾਤਰ ਇਲਾਕਿਆਂ ਵਿਚ ਹੜ੍ਹਾਂ ਦਾ ਪਾਣੀ ਘਟ ਰਿਹੈ। ਇਸ ਸਮੇਂ 37,000 ਤੋਂ ਵੱਧ ਲੋਕ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਸ਼ਿਵਸਾਗਰ, ਗੋਲਾਘਾਟ, ਜੋਰਹਾਟ ਤੇ ਚਰਾਈਦੇਵ ਵਿਚ ਸਥਾਪਿਤ 109 ਰਾਹਤ ਕੈਂਪਾਂ ਵਿਚ ਰਹਿ ਰਹੇ ਨੇ। ਹੁਣ ਤੱਕ ਅਸਾਮ ਵਿਚ ਹੜ੍ਹਾਂ ਕਾਰਨ 68 ਲੋਕਾਂ ਦੀ ਮੌਤ ਹੋ ਚੁੱਕੀ ਹੈ। 22ਵੀਂ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ 2026 ਅੱਜ ਨਵੀਂ ਦਿੱਲੀ ਵਿਚ ਸ਼ੁਰੂ ਹੋਈ। 7 ਦਿਨਾਂ ਦੇ ਇਸ ਟੂਰਨਾਮੈਂਟ ਵਿਚ ਕਈ ਸ਼੍ਰੇਣੀਆਂ ਵਿਚ ਮੁਕਾਬਲੇ ਹੋਣਗੇ। ਫਾਈਨਲ ਅਗਲੇ ਮਹੀਨੇ ਦੀ 2 ਤਰੀਕ ਨੂੰ ਖੇਡਿਆ ਜਾਏਗਾ। ਉਦਘਾਟਨੀ ਸਮਾਰੋਹ ਵਿਚ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੇ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੇਡਾਂ ਵਿਚ ਲੋਕਾਂ ਨੂੰ ਇਕਜੁੱਟ ਕਰਨ ਅਤੇ ਆਪਸੀ ਸਮਝ ਨੂੰ ਵਧਾਉਣ ਦੀ ਵਿਲੱਖਣ ਸ਼ਕਤੀ ਹੈ। ਕੈਨੇਡਾ ਦੇ ਓਨਟਾਰੀਓ ਵਿਚ ਸਕੁਐਸ਼ ਵਿਸ਼ਵ ਜੂਨੀਅਰ ਟੀਮ ਚੈਂਪੀਅਨਸ਼ਿਪ ਚ ਭਾਰਤੀ ਪੁਰਸ਼ ਟੀਮ ਬ੍ਰਾਜ਼ਿਲ ਤੇ ਨੀਦਰਲੈਂਡ ਨੂੰ 3-0 ਨਾਲ ਹਰਾ ਕੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚ ਗਈ ਹੈ। ਭਾਰਤੀ ਮਹਿਲਾ ਟੀਮ ਨੇ ਚੀਨੀ ਤਾਈਪੇ ਨੂੰ 3-0 ਨਾਲ ਹਰਾਇਆ। ਯੂਨਾਈਟਿਡ ਕਸ਼ਮੀਰ ਪੀਪਲਜ਼ ਨੈਸ਼ਨਲ ਪਾਰਟੀ ਨੇ ਅੱਜ ਪਾਕਿਸਤਾਨੀ ਅਧਿਕਾਰੀ ਨੂੰ